0: ਦਿਵਹੀ ਐਫਐਮ ਇਹੁੰਦਰਿਨਾ ਬੱਦਲ ਕੁਰਣੀ
1: ਵਰਾਂ ਖਾਸ ਹੁਸ਼ੇਲੁਂ ਤੇਰੀ ਗੈਸਟ ਆਰਜੇ
2: ਗੈਸਟ ਆਰਜੇ ਗਤੁਗਾ ਬੱਦਲ ਕੁਰਾ ਫਰਾਤਾਏ ਕੋ ਤਫਾਤ ਮੌਦੂ ਤੱਕ ਵਾਹਕ ਦਾ ਕਾਨੂੰ ਕੇ ਫੁਰਸਤ
1: ਗੈਸਟ ਆਰਜੇ ਨੁਵਾਦੀਹਾ ਇੱਕ ਮੈਗਾਹਰਟਸ ਦਿਵਹੀ ਐਫਐਮ
3: ਗੈਸਟ ਆਰਜੇ ਬੁਰਾਸ ਵਿਦੂ ਹੋਗੇ ਰੇਗਣ ਅੱਗੜ ਫਣਰੇਗ ਸਟੂਡੀਓ ਇਮ ਵਗਤੁ
4: ਏ ಕೊಡಕು ಫಾತ ಜೇಲಮ ಆರಮ ಇಹ ಕ್ಯಾರಿ ಗತಿ ಮೇ ಮಿಹ ಉಂದು ಗುವಾಣ ಏನಾ ಜಾ ಪಿನ್ ನಂಬರ್ ನು ಫೆನ್ ಹಿಸಾಬ ಗಣ ತಿಬೆ ಮಾಣಿ
5: ಆ
6: ಕೊಬ ಮಿತಾ ಹುನ ಡಸ್ಟ್ ಬಿನ್ ಎಹರಿ ದೋ ಮೇ ವಿಸ್ ಡಸ್ಟ್ ಬಿನ್ ಕಣ್ಣು ಲಾ ಮಾಣಿ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਸ ਨਮਾ ਦੋਵਾਗੁਤ
1: ਅੱਲਾਹੁ ਅਕਬਰ ਅੱਲਾਹੁ ਅਕਬਰ

0: ਖਲੇਗੇ ਫਾਨ ਵਣੀ ਜਾਦੂ ਜਿਹੀ ਬੁੱਧ ਗੋਸ ਵਿਫਾਵਾ ਮੀਹੂੰਗੇ ਥਿਰੇ ਖੰ ਕਸ਼ਵਰੇ।
1: ਦਿਵੇ ਐਫਐਮ ਦਿਵੇ ਹੀ ਨਾਇਕੋ ਨੂੰ ਦਿਹ ਇੱਕ ਮੈਗਾਹਰਟਸ
2: ਅਲੀਨੂਰ